0: ਦਿਵਹੀ ਐਫਐਮ ਇਹੁਨ ਦਰਿਨਾ ਬੱਦਲ ਕੁਰਣੀ
1: ਵਰਾਂ ਖਾਸ ਹੁਸ਼ੇਲੁਨ ਤੇਰੀ ਗੈਸਟ ਆਰਜੇ
2: ਗੈਸਟ ਆਰਜੇ ਗਤੁਗਾ ਬੱਦਲ ਕੁਰਾ ਫਰਾਤਾਏ ਕੋ ਤਫਾਤ ਮੌਦੂ ਤੱਕ ਵਾਹਕ ਦਾ ਕਾਨੂੰਗੇ ਫੁਰਸਤ
1: ਗੈਸਟ ਆਰਜੇ ਨੁਵਦਿਹਾ ਇੱਕ ਮੈਗਾਹਰਟਸ ਦਿਵਹੀ ਐਫਐਮ
3: ਗੈਸਟ ਆਰਜੇ ਬੁਰਾਸ ਵਿੱਦੂ ਹੋਗੇ ਰੇਗਣ ਅੱਗੜ ਫਣਰੇਗ ਸਟੂਡੀਓ ਇਮ ਵਗਤੁ
4: ਨੋਦੀ ਹੈ ਇੱਕ ਮੈਗਾਹਰਟਸ ਦਿਵਹੀ ਐਫਐਮ